0: ਨਾ ਐਵੇਂ ਕਿਉਂ ਨਖਰੇ ਕਰਦੀ ਪਈ ਹੈ ਬੇਬੇ ਤੁਸੀਂ ਵੀ ਚਲੋ ਪਾਪਾ ਜੀ ਨੂੰ ਹੁਣੇ ਬੁਲਾਨੀ ਆ ਮੈਂ
1: ਲੈ ਤੁਹਾਨੂੰ ਇਨਵੀਟੇਸ਼ਨ ਕਾਰਡ ਭੇਜਾਂ
0: ਛੱਡੋ ਜੀ
2: ਬ੍ਰੇਕਿੰਗ ਨਿਊਜ਼ ਹੈ ਕੁੜੀ ਕਰੋ ਕਾ ਹੋ ਗਿਆ ਹੈ